نو مار نہ سکے صاحب کی سیو کرے آپ بخشے جائے نہ دکھتا ہے نہ میرا دے

0: ਕੋ ਪੁੱਤ ਹਾਂ, ਚੜ੍ਹਦੀ ਕਲਾ ਦੀ ਬਾਣੀ ਦੇਖੋ ਗੁਰੂ ਗੋਬਿੰਦ ਸਿੰਘ ਜੀ,
1: ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਤੈ ਤਪ ਆਵਤ ਹਾਂ ਜੋ ਕਰੋ ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹੇ ਤਿਆਗ ਕਹਾ ਜਿਤ ਤਾ ਮੈਂ ਧਰੋ, ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹੇ ਤਿਆਗ ਕਹਾ ਜਿਤ ਤਾ ਮੈਂ ਧਰੋ, ਅਬ ਰੀਝ ਕੇ ਦੇਹੋ ਵਹਿ ਹਮ ਕੋ ਜਉ ਬੇਨਤੀ ਕਰ ਜੋ ਕਰੋ, ਜਬ ਆਪ ਕੀ ਆਉਂਦ ਨਿਦਾਨ ਬਣੇ।

سچے سربان

Not how to panic.

ਕਰੋ ਬਿੰਦ ਸਹੀ ਨਸਰੋ ਮਨ

0: ਕਿਵੇਂ ਸਭ ਤੇ ਉੱਚਾ ਆਪਣੇ ਆਪ ਨੂੰ ਜਿਹੜਾ ਨੀਵਾਂ ਬਣਾ ਕੇ ਗਰੀਬ ਬਣਾ ਕੇ ਰੱਖੇ ਵਾਹਿਗੁਰੂ ਵੱਲੋਂ ਉਹਨੂੰ ਦਾਤ ਕਿੰਨੀ ਮਿਲਦੀ ਹੈ ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਆਪਣੀ ਬਾਣੀ ਅੰਦਰ ਕਹਿੰਦੇ ਦਾਣਾ ਹੋਏ ਅਨਾਰ ਦਾ ਅਨਾਰ ਦਾ ਦਾਣਾ ਆਪਣੇ ਆਪ ਨੂੰ ਨਿਮਰਤਾ ਵਿਚ ਉਸਨੇ ਆਪਣੇ ਵਜੂਦ ਨੂੰ ਨਿਮਰਤਾ ਚ ਲਿਆ ਕੇ ਮਿੱਟੀ ਚ ਰੋਲਿਆ ਇੰਨਾ ਗਰੀਬ ਬਣ ਗਿਆ ਮਿੱਟੀ ਚ ਰੁਲ ਗਿਆ ਵਾਹਿਗੁਰੂ ਨੇ ਉਸ ਨੂੰ ਦਾਤ ਬਖਸ਼ੀ ਭਾਗ ਲਾਏ ਭਾਈ ਗੁਰਦਾਸ ਸਾਹਿਬ ਦੀ ਬਾਣੀ ਦਾਣਾ ਹੋਏ ਅਨਾਰ ਦਾ ਹੋਏ ਧੂੜ ਧੂੜੀ ਵਿਚ ਧੱਸੇ ਫਿਰ ਹੋਏ ਬਿਰਖ ਹਰਿਆਵਲਾ ਹਰਿਆਵਲਾ ਬਿਰਖ ਬਣ ਗਿਆ ਲਾਲ ਗੁਲਾਲਾ ਫੁੱਲ ਵਿਗਸੇ ਇੱਕ ਬਿਰਖ ਸਹਿਸ ਫਲ ਫੁੱਲ ਫਲ ਦੇ ਮਨ ਅੰਦਰ ਵਸੇ ਇੱਕ ਦੂ ਦਾਣੇ ਲੱਖ ਹੋਏ ਇੱਕ ਦੂ ਦਾਣੇ ਲੱਖ ਹੋਏ ਫੁੱਲ ਫਲ ਇੱਕ ਦੂ ਇੱਕ ਸਰਸੇ ਜਿਉਂ ਜਿਉਂ ਲਈਣ ਤੋੜ ਫਲ ਤਿਉਂ ਤਿਉਂ ਫਿਰ ਫਿਰ ਫਲੀਏ ਹੱਸੇ ਨਿਮ ਚੱਲਣ ਗੁਰੂ ਮਾਰਗ ਦੱਸੇ ਨਿਮ ਚੱਲਣ ਗੁਰੂ ਮਾਰਗ ਦੱਸੇ ਹੋਏ ਵੜੇਵਾਂ ਜੱਗ ਵਿੱਚ ਵੜੇਵੇਂ ਦਾ ਬੀਜ ਉਸ ਦਾ ਪ੍ਰਮਾਣ ਦਿੰਦੇ ਹੋਏ ਭਾਈ ਗੁਰਦਾਸ ਕਹਿੰਦੇ ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ ਵੜੇਵੇਂ ਦੇ ਬੀਜ ਨੇ ਆਪਣਾ ਤਨ ਮਿੱਟੀ ਚ ਰੋਲਿਆ ਕੀ ਹੋਇਆ ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ ਬੂਟੀ ਹੋ ਕਪਾਹ ਦੀ ਬੂਟੀ ਬਣ ਗਿਆ ਟਿੰਡੇ ਹੱਸ ਹੱਸ ਆਪ ਖਿਲਾਇਆ ਇੱਥੇ ਹੀ ਬਸ ਨਹੀਂ ਅੱਗੇ ਇਮਤਿਹਾਨ ਹੋਰ ਪੈ ਗਿਆ ਦੋ ਮਿਲ ਵੇਲਣ ਵੇਲਿਆ ਵੇਲਣੇ ਵਿੱਚ ਵੀ ਵੇਲਿਆ ਗਿਆ ਵੜੇਵਾਂ ਦੋ ਮਿਲ ਵੇਲਣ ਵੇਲਿਆ ਲੂੰ ਲੂੰ ਕਰ ਤੰਬ ਤੰਬਾਇਆ ਤਿੰਜਨ ਪਿੰਜ ਉਡਾਇਆ ਤਿੰਜਨ ਪਿੰਜ ਉਡਾਇਆ ਕਰ ਕਰ ਗੋੜੀ ਸੂਤ ਕਟਾਇਆ ਤਨ ਤਨ ਖੁੰਭ ਚੜਾਏ ਦੇ ਦੇ ਦੁੱਖ ਧਵਾਏ ਰੰਗਾਇਆ ਫਿਰ ਕੈਂਚੀ ਕੱਟਣ ਕੱਟਿਆ ਫਿਰ ਸੂਈ ਧਾਗੇ ਜੋੜ ਸਵਾਇਆ ਲੱਜਣ ਕੱਜਣ ਹੋਏ ਤਜਾਇਆ ਇਹ ਰੁਮਾਲ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਭਾਏਮਾਨ ਹੋ ਦੇਖੋ ਕਿੱਡਾ ਵੱਡਾ ਭਾਗ ਗੁਰਸਿੱਖ ਦੇ ਸੀਸ ਤੇ ਦਸਤਾਰ ਬਣ ਕੇ ਸੱਜ ਗਿਆ ਕਿਉਂ ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਨੂੰ ਸਾਧ ਸਿੰਘ ਜੀ ਇੰਨੇ ਨਿਮਰਤਾ ਵਿਚ ਲੈ ਗਏ ਕਹਿੰਦੇ
1: ਪੁਰਜਾ ਪੁਰਜਾ ਮਰੇ ਕਮ ਗੁਣ ਛ

ਮੁਲਕ ਜਨਮ ਸਵਾਰ ਦਰਗੇ ਸੱਚੀ ਦਰਗਾਹ ਜਾਏ ਸੱਚਾ ਬਿਨ ਮਲਿਆ ਸੱਚੀ ਦਰਗਾਹ ਜਾਏ ਸੱਚਾ ਬਿਨ ਮਲਿਆ ਸੱਚੀ ਦਰਗਾਹ ਜਾਏ ਸੱਚਾ ਬਿਨ ਮਲਿਆ ਕਿਹਾ ਚੀਰੀ ਲਿਖਿਆ ਤੇ ਕਰਮ ਕਮਾਏ ਕੱਲੇ ਆਏ ਨਾਨਕਾ ਸੱਦੇ ਉੱਠੀ ਜਾ ਗੁਰਮੁਖ ਸੱਦੇ ਜਾਣ ਆਵਣ ਕੱਲਿਆ ਗੁਰਮੁਖ ਸੱਦੇ ਜਾਣ।

ਉਹ ਕਦੀ ਨਹੀਂ ਹਾਰਦਾ ਜਿਹਦੇ ਸਿਰ ਤੇ ਮੇਰੇ ਵਾਹਿਗੁਰੂ ਦਾ ਹੱਥ ਹੋਵੇ। ਮੁਸਲਮਾਨਾਂ ਨੇ ਆਖਿਆ ਜੇ ਤਾਜ ਲਾਉਣਾ ਹੈ ਨਾ ਤੇ ਮੁਸਲਮਾਨ ਬਣ ਜਾਓ, ਹਿੰਦੂ ਨੂੰ ਇਜਾਜ਼ਤ ਨਹੀਂ। ਜੇ ਘੋੜੇ ਤੇ ਚੜ੍ਹਨਾ ਹੈ ਮੁਸਲਮਾਨ ਬਣ ਜਾਓ, ਹਿੰਦੂ ਨੂੰ ਇਜਾਜ਼ਤ ਨਹੀਂ। ਜੇ ਤਖ਼ਤ ਡਾਹ ਕੇ ਮੰਜੀ ਡਾਹ ਕੇ ਸੌਣਾ ਆਰਾਮ ਕਰਨਾ ਤੇ ਮੁਸਲਮਾਨ ਬਣ ਜਾਓ, ਹਿੰਦੂ ਨੂੰ ਇਜਾਜ਼ਤ ਨਹੀਂ। ਜਿੰਨੇ ਸੁੱਖ ਦੇ ਸਾਧਨ ਨੇ ਸਾਰੇ ਮੁਸਲਮਾਨ ਬਣ ਜਾਓ। ਤੇ ਰਾਗ ਗਾਉਣਾ ਬਿਲਕੁਲ ਹੀ ਮਨਾ, ਜੇ ਰਾਗ ਗਾਓਗੇ ਤੁਹਾਨੂੰ ਫਾਂਸੀ ਦੇ ਦਿੱਤੀ ਜਾਏਗੀ। ਉਹਨੂੰ ਪਤਾ ਸੀ ਕਿ ਸਿੱਖ ਹੀ ਬਹੁਤਾ ਰਾਗ ਗਾਉਂਦੇ ਆ, ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਰਾਗਾਂ ਚ ਹੈ, ਇਹਨਾਂ ਰਾਗਾਂ ਚ ਪੜ੍ਹਨੀ ਆ। ਔਰੰਗਜ਼ੇਬ ਨੂੰ ਕੀ ਪਤਾ ਸੀ ਵੀ ਹੁਣ ਦੇ ਰਾਗੀ ਹਲਕੀਆਂ ਫੁਲਕੀਆਂ ਤਰਜ਼ਾਂ ਚ ਕਰਿਆ ਕਰਨਗੇ? ਉਹਨੂੰ ਪਤਾ ਸੀ ਵੀ ਸਿੱਖ ਤਾਂ ਰਾਗ ਹੀ ਗਾਉਂਦੇ ਆ। ਉਹਨੂੰ ਇਹ ਨਹੀਂ ਸੀ ਪਤਾ ਵੀ 1984 ਚ ਫਿਲਮਾਂ ਦੀਆਂ ਤਰਜ਼ਾਂ ਵੀ ਗਾਉਣਗੇ। ਉਹਨੇ ਕਿਹਾ ਰਾਗ ਹੀ ਗਾਉਂਦੇ ਆ। ਔਰੰਗਜ਼ੇਬ ਨੇ ਕਿਹਾ ਵੀ ਰਾਗ ਜਿਹੜੇ ਇਹ ਬੰਦ, ਜਿਹੜਾ ਰਾਗ ਚ ਸ਼ਬਦ ਗਾਏ ਉਹਨੂੰ ਫਾਂਸੀ, ਧਿਆਨ ਦੇਣਾ, ਉਹਨੂੰ ਮੌਤ ਦੀ ਸਜ਼ਾ। ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ, ਔਰੰਗਜ਼ੇਬ ਨੇ ਰਾਗ ਗਾਉਣੇ ਬੰਦ ਕਰਤੇ। ਗੁਰੂ ਸਾਹਿਬ ਨੇ ਕਿਹਾ ਅੱਗੇ ਤੇ ਆਪਾਂ ਗਾਉਂਦੇ ਸੀ ਨਾ ਰਾਗ ਸੋਰਠ ਮੱਲਾ ਪੰਜਵਾਂ, ਜਨਮ ਜਨਮ ਕੇ ਦੁੱਖ ਨਿਵਾਰੇ, ਸੂਕਾ ਮਨ ਸਾਧਾਰੇ, ਹੁਣ ਆਪਾਂ ਰਾਗ ਦੇ ਵਿੱਚ ਰਾਗ ਹੀ ਗਾਵਾਂਗੇ, ਸ਼ਬਦ ਜਿਹੜੇ ਨੇ ਉਹ ਥੋੜੇ ਚਿਰ ਲਈ ਬੰਦ ਕਰ ਦਿਓ, ਰਾਗ ਹੀ ਗਾਓ। ਕਿਉਂ? ਔਰੰਗਜ਼ੇਬ ਨਾਲ ਟੱਕਰ ਲਈ ਹੋਈ ਹੈ, ਉਹਦੇ ਨਾਲ ਮੁਕਾਬਲਾ ਹੋਇਆ, ਉਹਨੇ ਰਾਗ ਗਾਉਣਾ ਬੰਦ ਕੀਤਾ। ਆਪਾਂ ਸਹੀ ਰਾਗ ਜਿਹੜੇ ਨੇ ਖਿਆਲ ਨੇ, ਤਰਾਨੇ ਨੇ, ਸਰਗਮਾਂ ਨੇ, ਤੋਰ ਇਹ ਹੈ, ਮਤਲਬ ਗੈਰਤ ਦੀ ਗੱਲ ਹੈ, ਅਣਖ ਦੀ ਗੱਲ ਹੈ। ਉਹਨੇ ਕਿਹਾ ਸਿੱਖਾਂ ਨੂੰ ਰਾਗ ਗਾਉਣਾ ਨਹੀਂ ਦੇਣਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਮੇਰੇ ਸਾਰੇ ਸਿੱਖ ਰਾਗ ਗਾਉਣਗੇ ਤੇ ਸਪੈਸ਼ਲ ਰਾਗ ਗਾਉਣਗੇ। ਔਰੰਗਜ਼ੇਬ ਕਹਿੰਦਾ ਜਿਹੜਾ ਗਾਏ ਉਹਨੂੰ ਫਾਂਸੀ, ਗੁਰੂ ਗੋਬਿੰਦ ਸਿੰਘ ਗਾਏ। ਗੁਰੂ ਸਾਹਿਬ ਨੇ ਕਿਹਾ ਜਿਹੜੇ ਮੇਰੇ ਸਿੱਖ ਰਾਗ ਗਾਉਣਗੇ ਉਹਨਾਂ ਨੂੰ ਜ਼ਿੰਦਗੀ, ਉਹਨਾਂ ਨੂੰ ਬਖਸ਼ਿਸ਼, ਗੁਰੂ ਨਾਨਕ ਦੀਆਂ ਰਹਿਮਤਾਂ। ਆਸੋ ਸਤਨਾਮ। ਲਓ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲਮ ਫੜੀ, ਕਾਗਜ਼ ਫੜਿਆ। ਉਸ ਦਿਨ 1,20,93 ਗੁਰੂ ਗੋਬਿੰਦ ਸਿੰਘ ਨੇ ਇੱਕੋ ਸਮੇਂ ਬੈਠ ਕੇ ਗਾ ਦਿੱਤੇ, ਉਚਾਰਨ ਕਰ ਦਿੱਤੇ 93। ਉਹ ਕਿਸ ਤਰ੍ਹਾਂ? ਗੁਰੂ ਗੋਬਿੰਦ ਸਿੰਘ ਜੀ ਕਾਵਿ ਰਚਨਾ ਸੀ, ਉਹ ਵੀ ਲਾਜਵਾਬ ਸੀ। ਹਾਂਜੀ, ਧਨ ਰਪਾਨ ਧਰਤਮਾਨ ਧਰਾ ਧਰ, ਦੇਖੋ ਤੱਦਾ ਲਫ਼ਜ਼ ਹੈ। ਹਾਂਜੀ, ਕਿਰਪਾ ਸਿੰਧ ਕਾਲ ਤ੍ਰੈਦਸ਼ੀ ਕੁਕਿਰਤ ਪ੍ਰਨਾਸ਼ਨਕਾਰੀ, ਤੱਦਾ ਲਫ਼ਜ਼ ਹੈ। ਹਾਂਜੀ, ਮਾਧਵ ਮਹਾਜੋਤ ਮਰਦਨ ਮਾਨ ਮੁਕੰਦ ਮੁਰਾਰੀ, ਮਾਮਾ ਲਫ਼ਜ਼ ਹੈ। ਇਸ ਤਰ੍ਹਾਂ ਕਰਕੇ ਨਿਰਵਿਕਾਰ ਨਿਰਜੁਰ ਨਿੰਦਾ ਬਿਨ ਨਿਰਵਿਖ ਨਰਕ ਨਿਵਾਰੀ, ਨੰਨਾ ਲਫ਼ਜ਼ ਹੈ। ਉਹ ਇਸ ਤਰ੍ਹਾਂ ਬੇਅੰਤ ਸਾਹਿਬ ਜੀ ਦੀਆਂ ਰਹਿਮਤਾਂ ਹਨ, ਉਹਨਾਂ ਦੀ ਬਾਣੀ ਦਾ ਕੋਈ ਜਵਾਬ ਨਹੀਂ। ਉਹ ਕਹਿੰਦੇ ਨੇ ਡਾਗਰ ਦੀ ਧਰਮ ਦਿਗਤਾਂਗ, ਡਾਗਰ ਦੀ ਦਿਮ ਦਿਰਨਾ, ਬਾਗਰ ਦੀ ਬ੍ਰਿਕਤੇ ਬਾਂਗ ਤਾਗਰ ਦੀ ਤੋਮ ਤੋਮ ਤੋਮ ਤਿਰਨਾ, ਡਾਗਰ ਦੀ ਦੇ ਤਾਲ ਕਾਗਰ ਦੀ ਕੋਮ ਕਿਰਨਾ, ਡਾਗਰ ਦੀ ਦੁਮ ਦੁਮ ਦੀਮ ਬਾਗਰ ਦੀ ਬ੍ਰਿਕਤ ਬਿਰਨਾ, ਤਦਰਦਾਨੀ ਦਾਨੀ ਤੁਮ ਦਾਨੀ ਤਲਲ ਤੁਮ ਦਿਰਨਾ, ਤਦਰਦਾਨੀ ਦਾਨੀ ਤਲਲ ਦਾਨੀ ਤਰਮ ਤਲਲ ਤੁਮ ਦਿਰਨਾ। ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਆ, ਔਰ ਇਸ ਦੇ ਭਾਵ ਨੇ, ਇਹ ਫਾਰਸੀ ਦਾ ਇਹ ਕਲਾਮ ਹੈ, ਇਸ ਦਾ ਭਾਵ ਹੈ ਤੁਮ ਦਿਰਨਾ, ਤੁਸੀਂ ਸਾਰੀ ਦੁਨੀਆਂ ਨੂੰ ਦਿੰਦੇ ਹੋ, ਤੁਮ ਦਾਨੀ, ਤੁਮ ਦਾਨੀ, ਤੁਸੀਂ ਦਾਨੀ ਹੋ, ਅਸੀਂ ਤੁਹਾਡੇ ਸੇਵਕ ਭਿਖਾਰੀ ਹਾਂ। ਹਾਂਜੀ, ਸਰਵਣ ਕਰਨਾ। ਗੁਰੂ ਗੋਬਿੰਦ ਸਿੰਘ ਨੇ ਰਾਗ ਗਾਏ, ਔਰੰਗਜ਼ੇਬ ਦੇ ਦੰਦ ਖੱਟੇ ਹੋ ਗਏ, ਉਹ ਹੈਰਾਨ ਹੋ ਗਿਆ। ਉਸਨੇ ਉਸ ਦਿਨ ਇਹ ਸਮਝ ਲਿਆ ਵੀ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਕੋਈ ਨਹੀਂ ਜਿੱਤ ਸਕਦਾ, ਮੈਂ ਨਿਸ਼ਚਿਤ ਰਹੂ ਤਬਾਹ ਹੋ ਜਾਵਾਂਗਾ, ਲੇਕਿਨ ਸਿੱਖੀ ਜਗ ਮਗਾਉਂਦੀ ਔਰ ਸਦਾ ਹੀ ਚੜ੍ਹਦੀਆਂ ਕਲਾ ਰਹੇਗੀ। ਜਕਾਰਾ ਛੱਡੋ ਜੀ। ਪੰਜ ਸੱਤ ਮਿੰਟ ਲਈ ਤਦਰੀ ਦਾਨੀ ਧਾਨੇ ਤੁਮ ਦਾਨੀ ਤਲਲ ਤੁਮ ਦਿਰਨਾ।

ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ। ਪੁੱਤਰ ਕਲੱਤਰ ਨਾ ਸੰਗਤਨਾ ਹਰ ਅਵਿਨਾਸੀ ਉਹ, ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ। ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਏ, ਦਇਆ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋ।

ਮਿਲੇ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਆਸਾੜ ਤਪੰਦਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ

ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੋਲਿਆ।

ਪ੍ਰਭ ਆਪਣਾ ਨਾਨਕ ਤਿਸ ਕੁਰਬਾਨ ਮਾਘ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ

Que isso, lado. ਸਾਡੇ ਅੰਦਰ ਇੱਕ ਮਨ ਹੈ, ਇੱਕ ਆਤਮ ਹੈ। ਮਨ ਦਾ ਸੁਭਾਅ ਹੈ ਲੈਣਾ ਲੈਣਾ, ਆਤਮਾ ਦਾ ਸੁਭਾਅ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਕਰੋ ਲਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਪਿਆ ਦਸਵੰਧ ਫਰੂਟ ਲਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ। ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਹੁੰਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸੁਭਾਅ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ ਹੈ। ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਸ ਹੈ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ ਹੈ।

ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਇਹ ਪੰਜਵਾਂ ਜੇ ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਧਿਆਨ ਦੇਣਾ, ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਟੀਚਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ, ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ, ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ, ਇਹ ਵੀ ਨਿਰਧਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏਗੇ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਢਾਸ, ਤੇਰੇ ਕੋਲ ਦਰਿਆਈ ਦਰਿਆਈ ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ ਉਹਨੂੰ, ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇਈ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਪਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤੈਨੂੰ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਸਾਰੇ ਬਸਤਰ ਦੇ ਤੇ ਗਿੱਲੇ ਨੇ ਬਦਲਾ ਲਓ, ਜਲ ਪਾਣੀ ਸ਼ਿਕਾਰ, ਜੇ ਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ, ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਧਨ ਨੂੰ ਪਾਲਣ। ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ, ਇਸ ਭਲੇ ਵਰਤੇ, ਉਹ ਸਮਾਂ ਲਿਆਓ ਸਾਹਮਣੇ, ਅਜਾਮਲ ਪਾਪੀ ਜਗ ਜਾਣ ਨਿਮਕ ਮਾਏ ਨੇ ਸਾਰ। ਮਹਾਂਪੁਰਸ਼ ਆਏ ਨਾ, ਸੇਵਾ ਕੀਤੀ, ਉਹਦੀ ਵਿਧ ਬਣਾਤੀ, ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਧ ਬਣਾਤੀ,
ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ ਗੱਲ ਬਣ ਜੂ ਨਹੀਂ। ਉਹ ਵਿਧ ਬਣਾ ਕੇ ਅਰਦਾਸ ਕੀਤੀ ਨਾਲ ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ। ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ ਚ ਆਉਂਦੇ ਨੇ।

ਇਹ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾਂ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕਾ ਉਹਨੂੰ ਦਿੰਦੇ ਨੇ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਹੀ ਇੱਕ ਦੁਨਿਆਵੀ। ਇਹ ਦੋ ਕਮੈਂਟ ਲਾਏ ਨੇ ਦਰਗਾਹੀ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ,

ਸਫਲਤਾ ਪ੍ਰਾਪਤ ਹੁੰਦੀ ਹੈ। ਮਨ ਲਾ ਕੇ ਦੁਨਿਆਵੀ ਵਿਕਾਰ ਵਿਹਾਰ ਕਰੀਏ ਤਾਂ ਸਫਲਤਾ ਪ੍ਰਾਪਤ ਹੁੰਦੀ ਹੈ, ਜੇ ਮਨ ਨਾ ਲੱਗੇ ਤਾਂ ਦੋ ਦਿਨਾਂ ਵਿੱਚ ਹੀ ਮਨੁੱਖ ਫੇਲ ਹੋ ਜਾਂਦਾ, ਆਪਣੇ ਮਨੋਰਥ ਤੇ ਨਹੀਂ ਪਹੁੰਚਦਾ। ਇਸੇ ਤਰ੍ਹਾਂ ਪਰਮੇਸ਼ਰ ਦੇ ਚਰਨਾਂ ਵਿੱਚ ਵੀ ਮਨ ਕਰਕੇ ਸਿਮਰਨ ਕਰਨਾ, ਉਹਦੇ ਨਿਰਮਲ ਭਾਉ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਆਪਣੇ ਜੀਵਨ ਨੂੰ ਢਾਲਣ ਦੇ ਨਾਲ ਇਹ ਲੋਕ ਵੀ ਸੁਖੀ ਹੁੰਦਾ ਤੇ ਪਰਲੋਕ ਵੀ ਸੁਹੇਲਾ ਹੁੰਦਾ। ਹਜ਼ੂਰ ਕਹਿੰਦੇ ਨੇ ਲੋਕ ਵੀ ਖਾਵਾ ਜਿਹੜਾ ਮਨੁੱਖ ਕਰ ਰਿਹਾ, ਭਾਵੇਂ ਰਾਮ ਰਾਮ ਜਪੇ, ਚਾਹੇ ਖੁਦਾ ਖੁਦਾ ਕਰੇ, ਚਾਹੇ ਗੁਸਾਈ ਦਾ ਨਾਮ ਜਪੇ, ਤੇ ਜੇ ਮਨ ਵਿੱਚ ਪਿਆਰ ਨਹੀਂ ਹੈ ਤਾਂ ਉਸ ਦਾ ਜਪਿਆ ਹੋਇਆ ਸਭ ਕੁਛ ਨਿਸ਼ਫਲ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਹ। ਹਜ਼ੂਰ ਕਹਿੰਦੇ ਨੇ ਇੱਕੋ ਗੱਲ ਹੈ ਕਿ ਉਸ ਪਰਮੇਸ਼ਰ ਦੇ ਆਪਣੇ ਗੁਰੂ ਦੇ ਹੁਕਮ ਵਿੱਚ ਚੱਲਣਾ। ਜੋ ਕਿਸੇ ਪ੍ਰਾਣੀ ਮਾਤਰ ਨੂੰ ਆਪਣੇ ਗੁਰੂ ਇਸ਼ਟ ਦਾ ਹੁਕਮ ਹੈ, ਉਹ ਆਪਣੇ ਧਰਮ ਵਿੱਚ ਪਰਪੱਕ ਰਵੇ, ਆਪਣੇ ਮਾਲਕ ਦੇ ਹੁਕਮ ਵਿੱਚ ਰਵੇ, ਨਿਰਮਲ ਭਾਉ ਵਿੱਚ ਰਹੇਗਾ, ਫਿਰ ਉਸ ਦਾ ਜਪ ਤਪ ਸਿਮਰਨ ਸਫਲ ਹੋਵੇਗਾ, ਪ੍ਰਫੁੱਲਤ ਹੋਵੇਗਾ। ਤੇ ਜੇ ਮਾਲਕ ਦਾ ਹੁਕਮ ਨਹੀਂ ਮੰਨਦਾ, ਲੋਕ ਵੀ ਖਾਵਾ ਕਰ ਰਿਹਾ। ਹਜ਼ੂਰ ਕਹਿੰਦੇ ਹਨ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ। ਹਜ਼ੂਰ ਕਹਿੰਦੇ ਹਨ ਜੇ ਅਹੰਕਾਰ ਮਨ ਵਿੱਚ ਹੈ, ਜੇ ਲੋਕ ਵੀ ਖਾ ਕੇ ਤੂੰ ਭਾਵੇਂ ਕਿਤਨੀਆਂ ਮਾਲਾਂ ਫੇਰ, ਕਿਤਨੇ ਪਾਠ ਕਰ, ਜੇ ਤੇਰੇ ਦਿਲੋਂ ਪਿਆਰ ਨਹੀਂ ਗੁਰੂ ਦੇ ਚਰਨਾਂ ਦਾ, ਜੇ ਤੈਨੂੰ ਨਾਮ ਦੀ ਭੁੱਖ ਦਿਲੋਂ ਨਹੀਂ ਲੱਗੀ, ਤਾਂ ਬਈ ਸਫਲਤਾ ਪ੍ਰਾਪਤ ਨਹੀਂ ਹੋਣੀ। ਜਿਤਨੀਆਂ ਵੀ ਬੇੜੀਆਂ ਕਿਨਾਰੇ ਤੇ, ਦਰਿਆ ਦੇ ਕਿਨਾਰੇ ਤੇ ਖੜੋਤੀਆਂ ਹੁੰਦੀਆਂ ਹਨ, ਸਭ ਸਮਰੱਥ ਹੁੰਦੀਆਂ ਹਨ ਪਾਰ ਕਰਨ ਲਈ, ਪਰ ਕਿਸੇ ਇੱਕ ਬੇੜੀ ਵਿੱਚ ਬਈ ਸ਼ਰਧਾ ਦੇ ਨਾਲ, ਸਿਦਕ ਦੇ ਨਾਲ ਬਹਿ ਜਾ, ਤੇ ਫਿਰ ਉਸ ਦੇ ਨਿਯਮ ਨੂੰ ਆਪਣੇ ਮਨ ਵਿੱਚ ਧਾਰ ਲੈ, ਤੇਰਾ ਲੋਕ ਵੀ ਸੁਖੀ ਹੋਵੇਗਾ, ਪਰਲੋਕ ਵੀ ਸੁਹੇਲਾ ਹੋਵੇਗਾ। ਹਜ਼ੂਰ ਕਹਿੰਦੇ ਹਨ ਜੇ ਹਿੰਦੂ ਬਣਨਾ ਤਾਂ ਫਿਰ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਐਸਾ ਜੰਜੂ ਪਾ ਜਿਹੜਾ ਇਹ ਸਰੀਰ ਨਾ ਰਵੇ ਤੇ ਉਹ ਜੰਜੂ ਫਿਰ ਵੀ ਤੇਰੇ ਨਾਲ ਹੋਵੇ ਤੇਰੀ ਸਹਾਇਤਾ ਵਾਸਤੇ। ਇਸੇ ਤਰ੍ਹਾਂ ਹਜ਼ੂਰ ਬਖਸ਼ਿਸ਼ ਕਰਦੇ ਹਨ ਮੁਸਲਮਾਨ ਬਣਨਾ ਭਾਈ, ਮੁਸਲਮਾਨ ਮੋਮ ਦਿਲ ਹੋਵੇ। ਜੇ ਮੁਸਲਮਾਨ ਬਣਨਾ ਤਾਂ ਫਿਰ ਭਾਈ ਪੰਜੇ ਵਕਤ ਆਪਣੇ ਮਾਲਕ ਦਾ ਹੁਕਮ ਮੰਨ ਕੇ ਉਸਦੇ ਚਰਨਾਂ ਵਿੱਚ ਜੁੜ, ਨਮਾਜ਼ ਗੁਜ਼ਾਰ। ਜੋ ਸਿਰ ਸਾਈ ਨਾ ਨਿਵੇ, ਸੋ ਸਿਰ ਕੱਪ ਉਤਾਰ। ਐਸਾ ਤੇਰਾ ਜੀਵਨ ਹੋਵੇ, ਜੇ ਹਿੰਦੂ ਬਣਨਾ ਤਾਂ ਐਸਾ ਬਣ, ਜੇ ਮੁਸਲਮਾਨ ਬਣਨਾ ਤਾਂ ਐਸਾ ਬਣ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਐ ਗੁਰੂ ਕੇ ਸਿੱਖ, ਜੇ ਤੂੰ ਗੁਰੂ ਕਾ ਸਿੱਖ ਅਖਮਾਉਣਾ ਤਾਂ ਫਿਰ ਅੰਮ੍ਰਿਤ ਵੇਲੇ ਜਾਗ ਕੇ, ਇਸ਼ਨਾਨ ਕਰਕੇ ਆਪਣੇ ਮਾਲਕ ਦੇ ਗੁਣ ਗਾ। ਕਿਉਂ ਵਿੱਚ ਹਉਮੈ ਦੇ ਜਿਹੜੇ ਤੂੰ ਕਰਮ ਕਰ ਰਿਹਾ ਉਹ ਤੇਰੇ ਕਿਸੇ ਲੇਖੇ ਨਹੀਂ। ਨਾਨਕ ਲੇਖੈ ਇੱਕ ਗੱਲ, ਇੱਕ ਗੱਲ ਆਪਣੇ ਸਤਿਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਔਰ ਉਹਦੇ ਹੁਕਮ ਵਿੱਚ ਰਹਿਣਾ। ਜਿਹੜਾ ਆਪਣੇ ਆਪ ਨੂੰ ਸਿੰਘ ਸਦਾਉਂਦਾ, ਗੁਰੂ ਕਾ ਅੰਮ੍ਰਿਤ ਛਕੇ ਮੋਹਰ ਲਗਵਾਵੇ, ਗੁਰੂ ਕੇ ਪਾਏ ਹੋਏ ਪੂਰਨਿਆਂ ਤੇ ਚੱਲੇ, ਇਸ ਨੂੰ ਕਹਿੰਦੇ ਹਨ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਜਿਹੜਾ ਹੁਕਮ ਵਿੱਚ ਚੱਲਦਾ ਹੈ ਨਾ ਬਾਈ, ਉਹਦੇ ਬੇੜੇ ਪਾਰ ਹਨ, ਸਾਰੇ ਹੀ ਧਰਮ ਸਤਿਕਾਰ ਯੋਗ ਹਨ, ਸਾਰੀਆਂ ਹੀ ਬੇੜੀਆਂ ਜੋ ਕਿਨਾਰੇ ਤੇ ਖੜੋਤੀਆਂ ਹੁੰਦੀਆਂ ਹਨ, ਸਾਰਿਆਂ ਵਿੱਚ ਸਮਰੱਥਾ ਹੁੰਦੀ ਹੈ ਪਾਰ ਕਰਨ ਦੀ। ਭਾਈ ਉਸ ਨਿਯਮ ਦੇ ਵਿੱਚ, ਸਿਦਕ ਦੇ ਵਿੱਚ ਰਹਿ ਕੇ ਜੋ ਆਪਣਾ ਜੀਵਨ ਬਤੀਤ ਕਰਦੇ ਹਨ, ਉਹਨਾਂ ਦਾ ਸੰਸਾਰ ਤੇ ਆਉਣਾ ਵੀ ਤੇ ਸੰਸਾਰ ਤੋਂ ਜਾਣਾ ਵੀ ਧੰਤਾ ਦੇ ਯੋਗ ਹੋ ਜਾਂਦਾ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਪੰਜਵੇਂ ਪਾਤਸ਼ਾਹ ਕਿ ਕੋਈ ਬੋਲੇ

ਹਰ ਬਾਤ ਜਿਹੜੀ ਹੈ ਉਹ ਸਮੇਂ ਨਾਲ ਸੰਬੰਧ ਰੱਖਦੀ ਹੈ। ਤੁਸੀਂ ਦੇਖ ਲਓ ਵੀ 90 ਸਾਲ ਦੀ ਉਮਰ ਦਾ ਮਨੁੱਖ ਨਹੀਂ ਗਾ ਸਕਦਾ, ਅਤੇ ਬੜੀ ਮੁਸ਼ਕਲ ਗਾਤ ਹੈ। ਅਤੇ ਸਤਿਗੁਰੂ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ, ਖੋਰੇ ਇਹਦੀ ਮਿਹਰਬਾਨੀ, ਅਤੇ ਮਨੁੱਖ ਦੀ ਇੱਥੇ ਆ ਕੇ ਕੁਝ ਵੀ ਨਹੀਂ ਗੱਲ ਹੁੰਦੀ। ਤੋ ਉਮਰ ਦੇ ਤਗਾਜ਼ੇ ਵਿੱਚ ਆ ਕੇ ਜੋ ਕੁਝ ਵੀ ਮਹਾਰਾਜ ਦੀ ਬਖਸ਼ਿਸ਼ ਹੈ ਅਸੀਂ ਉਹ ਹੀ ਸਵੀਕਾਰ ਕਰਨੇ ਹਾਂ। ਤਾਂ ਇੱਕ

Sí.

ਪ੍ਰਭੂ ਦੇ ਦੁਆਰ ਦੀ ਕਥਾ, ਪ੍ਰਭ ਦੇ ਦਰ ਦੀ ਬਾਤ ਬੜੀ ਮਿੱਠੀ ਹੈ। ਤੇ ਕਿਸੇ ਕਿਸੇ ਨੇ ਇਹ ਅੱਖਾਂ ਨਾਲ ਵੇਖੀ ਹੈ ਪ੍ਰਭੂ ਦੇ ਦਰ ਦਾ, ਪ੍ਰਭੂ ਦੇ ਘਰ ਦਾ ਦਰਸ਼ਨ ਕਿਸੇ ਕਿਸੇ ਨੇ ਅੱਖਾਂ ਨਾਲ ਕੀਤਾ। ਇਹ ਮਤਾ ਸਾਨੂੰ ਭਰਮ ਰਹਿ ਜਾ ਵੀ ਅਸੀਂ ਰੋਜ਼ਾਨਾ ਦਰਸ਼ਨ ਕਰਦੇ ਹਾਂ ਰੱਬ ਦੇ ਦਰ ਦੇ, ਅੰਦਰੂਨੀ ਤੌਰ ਤੇ ਰੱਬ ਦੇ ਦਰਸ਼ਨ ਨਹੀਂ ਹੋਏ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਵੀ ਜਦੋਂ ਉਸ ਦੇ ਦਰ ਦੇ ਦਰਸ਼ਨ ਹੋ ਗਏ ਨਾ, ਤੇ ਜਿਹੜੇ ਮਹਿਲਾਂ ਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਭੱਜੇ ਫਿਰਨੇ ਨਾ, ਸਾਰੀ ਉਮਰ ਪ੍ਰਾਪਤ ਨਹੀਂ ਹੋ ਸਕੇ, ਉਹ ਮਹਿਲ ਪ੍ਰਾਪਤ ਹੋ ਜਾਣਗੇ। ਉਹ ਬੜੇ ਉੱਚੇ ਨੇ ਤੇ ਉਹ ਪ੍ਰਭੂ ਦੇ ਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਜਦੋਂ ਪ੍ਰਭ ਦੇ ਦਰ ਦਾ ਦਰਸ਼ਨ ਮਿਲ ਜਾਂਦਾ ਨਾ, ਉਦੋਂ ਫਿਰ ਸੁੱਖਾਂ ਦੇ ਮਹਿਲ ਉਸਰਨੇ ਸ਼ੁਰੂ ਹੋ ਜਾਂਦੇ। ਸੁਖ ਮਹਿਲ ਜਾਂ ਕੇ ਊਚ ਦੁਆਰੇ, ਤੇ ਉੱਥੇ ਵਸਦੇ ਪਤਾ ਕੌਣ ਨੇ? ਸੰਸਾਰੀ ਜੀਵ ਨਹੀਂ ਵਸਦੇ, ਮਾਤ ਪਿਤਾ ਭੈਣ ਭਾਈ ਸੱਜਣ ਮਿੱਤਰ ਕੋਈ ਨਹੀਂ ਵਸਦਾ ਉੱਥੇ। ਉੱਥੇ ਵਸਦੇ ਨੇ ਤਾਂ ਮੈਂ ਵਾਸਾ ਭਗਤ ਪਿਆਰੇ, ਉੱਥੇ ਭਗਤਾਂ ਦਾ ਵਾਸਾ ਹੈ। ਉਹ ਸੁੱਖਾਂ ਦੇ ਮਹਿਲ ਦੇ ਅੰਦਰ ਭਗਤਾਂ ਦਾ ਵਾਸਾ ਹੁੰਦਾ, ਭਗਤ ਉਸ ਦੇ ਦਰ ਦੇ ਸੰਤਰੀ ਨੇ ਖੜੇ ਹੋਏ ਨੇ। ਉੱਥੇ ਫਿਰ ਹਮੇਸ਼ਾ ਗੀਤ ਨਾਦ ਖੜਕਦੇ ਰਹਿੰਦੇ ਨੇ, ਅਖਾੜੇ ਹੁੰਦੇ ਰਹਿੰਦੇ ਨੇ। ਰੱਬ ਦੇ ਦਰ ਦੇ ਜਿੰਨੇ ਜਿੰਨੇ ਗਨ ਗੰਧਰਵ ਕਿੰਨਰ ਪਿਸਾਜ ਨੇ ਨਾ, ਸਾਰਿਆਂ ਦੇ ਆਪੋ ਵਿੱਚ ਕੰਪਟੀ

نشانی کی ہے، نقلی بھی بڑے ہیں، نشانی کی سادھو کی،

चंदन का बिरवा भला बेड़े और ताक वाला।

ਜੀ ਗੁਰੂ ਦੀਆਂ ਸੰਗਤਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਤੇ ਹਮੇਸ਼ਾ ਆਪ ਜੀ ਦੇ ਮੂੰਹ ਵਿੱਚੋਂ ਬਚਨ ਮਹਾਰਾਜ ਜੀ ਨਿਕਲਦੇ ਤੇ ਇਸ ਤਰ੍ਹਾਂ ਸੰਗਤਾਂ ਆਪ ਜੀ ਨੂੰ ਪਿਆਰ ਸਹਿਤ ਭਾਈ ਮਹਾਰਾਜ ਸਿੰਘ ਕਹਿ ਕੇ ਬੁਲਾਉਣ ਲੱਗੀਆਂ। ਨਾਮ ਬਾਣੀ ਦੇ ਰਸੀਏ ਨਿਰਮਲ ਆਚਾਰ ਸਿਮਰਨ ਦੀ ਇਸ ਮੂਰਤ ਨੇ ਆਪਣੇ ਆਪ ਨੂੰ ਗੁਰਬਾਣੀ ਆਸ਼ੇ ਅਨੁਸਾਰ ਢਾਲਦਿਆਂ ਆਪਣਾ ਸਮੁੱਚਾ ਜੀਵਨ ਸੰਤਾਂ ਦੀ ਸੇਵਾ ਵਿੱਚ

ਤੂੰ ਆਪਣਾ ਬਿਰਧ ਪਛਾਣਿਆ, ਉਹਨਾਂ ਨਾਮ ਜਪਿਆ ਤੇ ਤੂੰ ਉਹਨਾਂ ਦੀ ਬਾਂਹ ਫੜ ਲਈ। ਜਿਨ੍ਹਾਂ ਨੇ ਤੇਰਾ ਨਾਮ ਜਪਿਆ ਤੂੰ ਉਹਨਾਂ ਦੀ ਪੈਜ ਰੱਖੀ, ਜਿਨ੍ਹਾਂ ਨੇ ਤੇਰਾ ਨਾਮ ਜਪਿਆ ਤੂੰ ਉਹਨਾਂ ਦੀ ਸਭ ਥਾਵੇਂ ਰੱਖਿਆ ਕੀਤੀ। ਜਿਵੇਂ ਉਹਨਾਂ ਦੀ ਪੈਜ ਰੱਖੀ, ਜਿਵੇਂ ਉਹਨਾਂ ਦੀ

ਜਿਸ ਵੇਲੇ ਭੁੱਖ ਲੱਗੀ ਤਾਂ ਮਨ ਵਿੱਚ ਸੋਚਿਆ ਛੋਲੇ ਥੋੜੇ ਹਨ, ਜੇ ਦਿੱਤੇ ਵੰਡ ਕੇ ਨਾ ਮੇਰਾ ਕੁਝ ਬਣਿਆ ਨਾ ਇਹਨਾਂ ਦਾ, ਮੈਂ ਇਕੱਲਾ ਕਿਉਂ ਨਾ ਖਾ ਜਾਵਾਂ। ਅੱਜ ਪਹਿਲੇ ਦਿਨ ਸੁਦਾਮੇ ਦੇ ਮਨ ਪਾਪ ਫੁਰਿਆ, ਮਿੱਤਰ ਤੋਂ ਛੁਪਾ ਕੇ ਖਾਣਾ ਇਹ ਪਾਪ ਹੈ। ਕੁੜਤੀ ਦੇ ਬੋਝੇ ਵਿੱਚ ਹੱਥ ਪਾਇਆ, ਫੱਕਾ ਕੱਢਿਆ ਛੋਲਿਆਂ ਦਾ ਤੇ ਜਿਸ ਵੇਲੇ ਲਾਇਆ ਛੋਲੇ ਸਨ ਕੜਕੇ, ਭਗਵਾਨ ਕਹਿਣ ਲੱਗੇ ਸੁਦਾਮਿਆਂ ਕੀ ਪਿਆ ਖਾਣ, ਕਹਿਣ ਲੱਗਾ ਕੁਝ ਨਹੀਂ, ਕੀ ਖਾਣਾ ਸੀ, ਕੋਲ ਕੁਝ ਹੈ ਜੋ ਖਾਂਦਾ, ਰਲ ਕੇ ਕਰੋ ਤੁਰੇ ਜਿਵੇਂ ਤੁਹਾਡੀਆਂ ਜੇਬਾਂ ਖਾ

ਹੱਥ ਪਾ ਕੇ ਕਿਸੇ ਸ਼ੈਦਾ ਪੱਕਾ ਮਾਰਿਆ ਤੋ ਛੱਟ ਕੁੱਤਾ ਸੁਦਾਮਾ ਦਬਕਿਆ ਰਿਹਾ ਫਿਰ ਜਿਸ ਵੇਲੇ ਭੁੱਖ ਲੱਗੀ ਹੱਥ ਪਾਇਆ ਛੋਲੇ ਕੱਢੇ ਤੇ ਪੱਕਾ ਮਾਰਿਆ ਕੜਕ ਕੜਕ ਦੀ ਆਵਾਜ਼ ਆਈ ਭਗਵਾਨ ਨੇ ਆਖਿਆ ਸੁਦਾਮਿਆ ਬਈ ਕੁਝ ਤਾਂ ਖਾਰੇ ਸੱਚੋ ਸੱਚ ਦੱਸ ਦੇ ਮੈਂ ਤੇਰੇ ਕੋਲ ਵੰਡਦਾ ਨਹੀਂ।

ਮੈਂ ਜੋ ਆਖਿਆ ਵੀ ਮੈਂ ਕੁਝ ਨਹੀਂ ਖਾ ਰਿਹਾ। ਸਤਸੰਗ ਬੋਲੋ ਸ੍ਰੀ ਵਾਹਿਗੁਰੂ। ਆਖਿਆ ਭਗਵਾਨ ਤੁਸੀਂ ਮੇਰੇ ਮਿੱਤਰ ਹੋ, ਔਰ ਮਿੱਤਰ ਦੇ ਉੱਤੇ ਸ਼ੱਕ ਕਰਨਾ ਇਹ ਠੀਕ ਨਹੀਂ ਹੁੰਦਾ। ਤੇ ਤੁਹਾਡੇ ਮਨ ਵਿੱਚ ਇਹ ਆਇਆ ਕਿ ਮੇਰੇ ਕੋਲ ਕੁਝ ਹੈ ਔਰ ਮੈਂ ਇਕੱਲਾ ਖਾਈ ਜਾਂ, ਨਹੀਂ ਮੇਰੇ ਪਾਸ ਕੁਝ ਨਹੀਂ, ਤਾਂ ਸੁਦਾਮੇ ਨੇ ਦੂਜਾ ਝੂਠ ਬੋਲੇ। ਭਗਵਾਨ ਮੁਸਕਰਾ ਰਹੇ ਸਨ। ਉਸ ਅੱਗੇ ਝੂਠ ਬੋਲੀ ਜਾਂਦਾ ਜੋ ਅੰਤਰਜਾਮੀ ਹੈ। ਹਰ ਅੰਤਰਜਾਮੀ ਸਭ ਵਿਦ ਜਾਣੇ, ਉਸ ਅੱਗੇ ਝੂਠ ਬੋਲੀ ਜਾਂਦਾ। ਤੇ ਜਿਸ ਵੇਲੇ ਮਾਰਿਆ ਤੀਜਾ ਫੱਕਾ, ਭਗਵਾਨ ਕਹਿਣ ਲੱਗੇ ਸੁਦਾਮਿਆ ਮਨ ਨਾ ਮਨ, ਬਈ ਕੁਝ ਤਾਂ ਖਾ ਰਹੇ। ਆਖਿਆ ਇਤਬਾਰ ਨਹੀਂ ਆਇਆ। ਕਹਿਣ ਲੱਗੇ ਸੁਦਾਮਿਆ ਮੈਨੂੰ ਆਵਾਜ਼ ਪਈ ਆਉਂਦੀ ਹੈ, ਤੇਰੀ ਜ਼ਬਾਨ ਤੇ ਇਤਬਾਰ ਕਰਾਂ ਜਾਂ ਆਪਣੇ ਕੰਨਾਂ ਦੇ ਉੱਤੇ? ਤੂੰ ਸੱਚੋ ਸੱਚ ਦੱਸ ਦੇ, ਮੈਂ ਤੇਰੇ ਕੋਲੋਂ ਵੰਡਦਾ ਨਹੀਂ। ਸੁਦਾਮਾ ਰੋਣ ਲੱਗ ਪਿਆ ਕਿ ਤੁਹਾਡੇ ਕੋਲੋਂ ਛੁਪਾ ਕੇ ਕੀ ਖਾਣਾ ਸੀ। ਤਾਂ ਅਚਾਨਕ ਭਗਵਾਨ ਦੇ ਮੂੰਹ ਨਿਕਲਿਆ, ਜਾ ਓਏ ਦਲਿਦਰੀ। ਸੁਦਾਮਾ ਦਲਿਦਰੀ ਹੋ ਗਿਆ, ਗਰੀਬ ਹੋ ਗਿਆ। ਜਿਵੇਂ ਭਾਈ ਸਾਹਿਬ ਆਖਦੇ ਹਨ, ਬੇਪਤ ਸੁਦਾਮਾ ਦਾਲ ਦੀ, ਬਾਲ ਸਖਾਈ ਮਿੱਤਰ ਸਦਾਏ, ਬਾਲ ਸਖਾਈ ਮਿੱਤਰ ਸੀ ਸੁਦਾਮਾ। ਇੱਕ ਦਿਨ ਕਾਰਵਾਲੀ ਨੇ ਆਖਿਆ, ਠੀਕ ਹੈ ਕਿ ਭਗਵਾਨ ਕ੍ਰਿਸ਼ਨ ਤੁਹਾਡੇ ਮਿੱਤਰ ਹਨ? ਉਹਨੇ ਆਖਿਆ, ਕੋਈ ਸ਼ੱਕ ਹੈ? ਫਿਰ ਇੱਕ ਵਾਰ ਜ਼ਰੂਰ ਜਾਓ ਉਹਨਾਂ ਦੇ ਕੋਲ। ਕਿਤੇ ਮਨ ਵਿੱਚ ਇਹ ਨਾ ਆਵੇ ਵੀ ਸੁਦਾਮਿਆ ਤੂੰ ਏਡਾ ਗਰੀਬ ਰਹੇ ਹੋ, ਇੱਕ ਵਾਰ ਮੇਰੇ ਕੋਲ ਤਾਂ ਆਉਣੋ। ਲਾਗੂ ਹੋਈ ਬ੍ਰਾਹਮਣੀ, ਮਿਲ ਜਗਦੀਸ਼ ਦਲਿਦਰ ਗਵਾਏ। ਆਖਿਆ ਇੱਕ ਵਾਰ ਜ਼ਰੂਰ ਜਾ। ਤਾਂ ਬਹਾਨਾ ਲਗਾਇਆ ਵੀ ਏਡੇ ਵੱਡੇ ਪਾਸ ਜਾਵਾਂ, ਨਾਲ ਲੈ ਜਾਣ ਨੂੰ ਕੁਝ ਹੈ ਨਹੀਂ। ਆਖਿਆ ਇਹ ਪ੍ਰਬੰਧ ਮੈਂ ਕਰ ਦੇਣੀ ਹਾਂ। ਗੁਆਂਢਣ ਦੇ ਕੋਲ ਗਈ, ਉਹ ਧਾਨ ਵੀ ਛੱਟਦੀ ਸੀ। ਉਹਨੇ ਆਖਿਆ ਮੇਰੇ ਘਰ ਵਾਲੇ ਨੇ ਭਗਵਾਨ ਨੂੰ ਮਿਲਣ ਵਾਸਤੇ ਜਾਣਾ, ਸਾਡੇ ਕੋਲ ਲੈ ਜਾਣ ਨੂੰ ਕੁਝ ਨਹੀਂ। ਜੇ ਤੂੰ ਕੁਝ ਉਧਾਰਾ ਦੇਵੇਂ। ਉਹਨੇ ਲੱਪ ਚੌਲਾਂ ਦੀ ਚੋਲੀ ਵਿੱਚ ਪਾ ਦਿੱਤੀ ਤੇ ਆਖਿਆ ਲੈ ਜਾ। ਪੋਟਲੀ ਵਿੱਚ ਬੰਨ ਕੇ ਚੌਲ ਜਿਸਲੇ ਸੁਦਾਮੇ ਦੀ ਤਲੀ ਤੇ ਰੱਖੇ ਤੇ ਆਖਿਆ ਲੈ ਜਾ, ਭਗਵਾਨ ਨੂੰ ਜ਼ਰੂਰ ਜਾ ਕੇ ਮਿਲੋ।

ਅਸੀਂ ਇਹਦੇ ਗਰੀਬ ਤੇ ਉਹ ਦਵਾਰਕਾ ਦੇ ਰਾਜੇ। ਸੁਦਾਮੇ ਨੇ ਆਖਿਆ ਭਗਵਾਨੇ ਇਹ ਸਭ ਆਪੋ ਆਪਣੀ ਕਿਸਮਤ ਹੈ, ਕਿਸੇ ਨੂੰ ਕਿਸਮਤ ਕਿੱਧਰ ਲੈ ਜਾਂਦੀ ਹੈ। ਮਾਂ ਜਣੀਂਦੀ ਸੱਤ ਪੁੱਤ ਤੇ ਭਾਗ ਨਾ ਦਿੰਦੀ ਵੰਡ ਬੋਲੀਏ, ਆਪੋ ਆਪਣੇ ਕਰਮ ਲੈਣੇ। ਇਸ ਕਰਕੇ ਉਹ ਦਵਾਰਕਾ ਦੇ ਰਾਜੇ ਸਦਵਾਏ, ਅਸੀਂ ਦਲਿੱਦਰੀ ਅਖਵਾਏ। ਆਖਿਆ ਇਹ ਦਲਿੱਦਰ ਦੂਰ ਕਰਨ ਵਾਸਤੇ ਇੱਕ ਵਾਰ ਜ਼ਰੂਰ ਜਾਓ। ਸੁਦਾਮੇ ਦੀ ਤਲੀ ਦੇ ਉੱਤੇ ਉਹ ਚਾਵਲਾਂ ਦੀ ਪੋਟਲੀ ਰੱਖੀ ਤੇ ਸੁਦਾਮਾ ਜਾ ਰਿਹਾ ਭਗਵਾਨ ਕ੍ਰਿਸ਼ਨ ਦੇ ਦਰਸ਼ਨ। ਆ ਜਰਾ ਕੋ ਖਿਆਲ ਕਰੋ ਸੁਦਾਮੇ ਵੱਲ।

ਭਾਈ ਸਾਹਿਬ ਆਖਦੇ ਹਨ ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਕੌਣ ਮਿਲਾਏਗਾ ਕੌਣ ਸਿਫਾਰਿਸ਼ ਕਰੇਗਾ ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਆਖੇ ਪਹੁੰਚਾ ਨਗਰ ਦੁਆਰ ਕਾ ਸਿੰਘ ਦੁਆਰ ਖਲੋਤਾ ਜਾਏ ਜਿਸ ਵੇਲੇ ਸੁਦਾਮਾ ਪਹੁੰਚਿਆ ਦੁਆਰ ਕਾ ਵੱਡੇ ਦਰਵਾਜੇ ਤੇ ਅੱਗੇ ਸਿੰਘ ਦੁਆਰ ਖਲੋਤਾ ਜਾਏ ਅੱਗੇ ਬਾਹਰ ਖਲੋਤਾ ਹੈ ਦਰਬਾਰ ਉਹਨੇ ਵੇਖਿਆ ਵੀ ਕੋਈ ਮੰਗਤਾ ਹੈ ਮੰਗਣ ਵਾਲਾ ਉਹਨੇ ਬੋਝੇ ਵਿੱਚ ਹੱਥ ਪਾਇਆ ਆਖਿਆ ਲਿਆਓ ਮੰਗਤਿਆ ਤੱਲੀ ਕਰ ਸੁਦਾਮੇ ਨੇ ਆਖਿਆ ਮੈਂ ਮੰਗਤਾ ਨਹੀਂ ਮੈਂ ਮੰਗਣ ਵਾਲਾ ਨਹੀਂ ਮੈਂ ਇੱਥੇ ਮੰਗਣ ਵਾਸਤੇ ਨਹੀਂ ਆਇਆ ਜੇ ਮੰਗਣਾ ਹੀ ਹੈ ਤਾਂ ਮੈਂ ਭਗਵਾਨ ਕੋਲੋਂ ਮੰਗਾਂਗਾ ਉਹਨੇ ਆਖਿਆ ਫਿਰ ਕਿਸ ਤਰ੍ਹਾਂ ਆਏ ਸੁਦਾਮੇ ਨੇ ਆਖਿਆ ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਆਏ ਉਹ ਪਿਆ ਸੋਚੇ ਵੀ ਨੌਕਰਾਂ ਦੇ ਵਿੱਚ ਇਸਦਾ ਕੋਈ ਹੋਵੇਗਾ ਰਿਸ਼ਤੇਦਾਰ ਜਿਸ ਨਾਲ ਇਸਦਾ ਸੰਬੰਧ ਹੋਵੇ ਉਹਨੇ ਆਖਿਆ ਕੌਣ ਹੈ ਜਿਸ ਨੂੰ ਤੂੰ ਮਿਲਣ ਵਾਸਤੇ ਆਏ ਤਾਂ ਸੁਦਾਮੀ ਨੇ ਆਖਿਆ ਭਗਵਾਨ ਕ੍ਰਿਸ਼ਨ ਸਾਧ ਸੰਗਤ ਬੋਲੋ ਸ੍ਰੀ ਵਾਹ ਮੇਰੇ ਮਿੱਤਰ ਹਨ ਭਗਵਾਨ ਕ੍ਰਿਸ਼ਨ ਬਚਪਨ ਦੇ ਆ ਮੇਰੀ ਦਸ਼ਾ ਨਾ ਵੇਖ ਇਹ ਵੀ ਉਹਨਾਂ ਦਾ ਦਿੱਤਾ ਹੋਇਆ ਸਰਾਫ ਹੈ ਆ ਜੋ ਮੇਰੀ ਹਾਲਤ ਹੋ ਗਈ ਇਹ ਉਹਨਾਂ ਦੀ ਰਸਨਾ ਤੋਂ ਨਿਕਲਿਆ ਹੋਇਆ ਬੋਲ ਜੋ ਮੈਂ ਅੱਜ ਤਾਈਂ ਪਿਆ ਭੁਗਤਦਾ ਇਸ ਕਰਕੇ ਜਾ ਕੇ ਬੇਨਤੀ

ਦੀ ਨਿਮਰਤਾ ਭਰੀ ਬੇਨਤੀ ਜਿਸ ਵੇਲੇ ਸੁਣੀ ਤਾਂ ਜਾਂ ਅੰਦਰ ਪਹੁੰਚਿਆ, ਭਗਵਾਨ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਭਗਵਾਨ ਬਾਹਰ ਇੱਕ ਆਇਆ ਉਹ ਆਖਦਾ ਜੀ ਮੈਂ ਤੁਹਾਡਾ ਮਿੱਤਰ ਹਾਂ ਪਰ ਤੁਹਾਨੂੰ ਮਿਲਣਾ ਚਾਹੁੰਦਾ, ਮੈਂ ਬੜਾ ਹਟ ਗਿਆ, ਧੱਕੇ ਵੀ ਮਾਰੇ ਨੇ, ਆਖਿਆ ਜਾ ਪਰ ਜਾਂਦਾ ਨਹੀਂ। ਆਖਦਾ ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਆਇਆ ਤਾਂ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ, ਕੀ ਸ਼ਕਲ ਸੂਰਤ ਹੈ? ਤਾਂ ਦਰਬਾਰ ਨੇ ਨਕਸ਼ਾ ਖਿੱਚਿਆ, ਆਖਿਆ ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਬਸੇ ਕਈ, ਗਰਾਮਾ ਸਿਰ ਤੇ ਪੱਗ ਕੋਈ, ਤੇਰ ਕਪੜਾ ਕੋਈ ਨੀ। ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਬਸੇ ਕਈ, ਗਰਾਮਾ

ये कंटक जाल परे पग तो हे। आओ सखा तुम पाए महा दुख, आए इते ना किते दिन खोए, इन्हें दिन किथे रे। रुक्मणी राधका सोने चांदी दिया गागरा भर के ले आई, जिसले चरण तोन लगे। आओ सखा तुम पाए महा दुख, आए इते ना किते दिन खोए, देख सुदामा की दीन दिशा, करुणा करके करुणा निद रोए। नहीं पात्र पानी को हाथ छोयो, बस नैनन के जल से पग धो। रुक्मणी राधका जल लेके खलोतियां रहियां, नैनन के जल से पग धोए। भगवान कृष्ण ने अपने सोने नैना दे पानी दे नाल सुदामे दे पैर धो दे। फिर आखन लगे सुदामे, सुनिया भी तेरा विआह हो गए, हाँ महाराज बाल बच्चे भी हैं, सुखी हन, थोड़ी कृपा है। कह लगे सुदामिया, जिसले आन लगा सा भाभी ने कुछ खान वास्ते दिता नहीं, मेरे वास्ते कुछ ले आया नहीं, ओ छोटी जी पोटली जो कछ विच मारी हुई सी चौलों दी, जो छुपाई बैठा सी सुदामा। आखन लगे सुदामिया, कुछ दिता नहीं, चुप रहे। अगे होके भगवान कृष्ण ने वो चावलों की पोटली जिसले कड़ी, आख्या सुदामिया अगे वखरे छोले खादे सन, वो पोटली खोली भगवान कृष्ण महाराज ने, ते जिसले मारिया फका ते आखन लगे बड़े मिठे। सत्संग बोलो श्री वाह। सजे खबे रुक्मणी राधका ने हाथ फड़ ले, भगवान कच्चे हन पेट विच दर्द करनगे। आखन लगे नहीं भई, ये भगत दा प्रसाद, भगत दा प्रसाद होवे सही, उस विच कोई अनोखा स्वाद हुंदा है, ये मेरे भगत दा प्रसाद। कुछ दिन सुदामा भगवान कृष्ण महाराज दे कोल रहा, बड़ा प्यार की कथा वार्ता कीतियां, दुख सुख खोले। एक दिन सुदामे ने बेनती की थी, भगवान हुण आ गया बख्शो, बड़े दिन हो गए इत्थे रहिंदिया, हुण घर जावां वापस, बाल बच्चा उड़ीकदा होवेगा। कहन लगे अच्छा कुछ दिन रहो भाई सुदामे, अजे साडा दिल नहीं भरे, आ पुराना प्यार चेते आ गए, जो बचपन च कट्ठे रह के समय गुजारे सन, ओ दिन जड़े कठिया गुजारे सन, ओ दिन नहीं भूलते। सुदामिया उन्हां दिनां दी ए दिन याद हन, इस करके कुछ दिन ता रहो। सुदामे ने हाथ चा जोड़े, भगवान हुण आ गया बख्श। कहन लगे अच्छा सुदामिया चल फिर तैनू कुछ दूर तक पहुंचाओ। ते सुदामा मन विच पिया सोचदा भी प्यार ता बड़ा कीता है, पता नहीं की कुछ बख्श। वड़ियां दा कम है दान देना छुपा के देना, होशियां दा कम है दान देना दिखा के देना। आख्या वड़े लोग हन शायद कुछ छुपा के देना चाहते होण, भी प्यार तो बड़ा कीता है। जिस वेले बाहर आए सुदामे नूं छड़न वास्ते, कुट गल वखड़ी पाई, सुदामिया फिर भी आ। सुदामा मन विच पिया सोचदा भी दिता तां कुछ नहीं, बस गली बाती प्यार बड़ा कीता है, पर कुछ दे दिन दे। घरवाली नूं की मुंह जाके दिखावांगा भी मित्र दे कोल गया सा, भई उस मित्र दे कोल जेड़ा राजा जिस दे बूहे ते राजे महाराजे नक रगड़दे हन, ओ की आखेगी उहदे द्वार तों तूं खाली आ गया, तैनू कुछ ना मिलिया। ए मन विच पिया सोचदा ही सी, इसे कुट गल वखड़ी पाई ते आखन लगे सुदामिया मुड़ फेर आवी। पुठे पैरी सुदामा तुरिया, कुछ दूर तो जाके जिसले सिद्धी पैरी होया, ते सुदामे ने आखिया चंगे एस जमाने दे यार जारो, चंगे एस जमाने दे यार जारो, जेड़े हाल आए मुड़े जाम दे हां, केड़ा बख्श दिता सानू माल यार।
ਹੱਥੋਂ ਚੌਲ ਵੀ ਦੇ ਗਵਾ ਬੈਠੇ। ਅਜਿਹੇ ਕੁਝ ਕੋਈ ਚੌਲ ਸਨ ਉਹ ਵੀ ਭੁੱਖਾ ਖਾ ਗਏ। ਜੇ ਨਾ ਖਾਂਦਾ ਤੇ ਅਸੀਂ ਇੱਕ ਡੰਗ ਉਬਾਲ ਕੇ ਖਾ ਲੈਂਦੇ, ਸਾਡੇ ਬਾਲ ਬੱਚੇ ਦਾ ਗੁਜ਼ਾਰਾ ਹੋ ਜਾਂਦਾ। ਪਰ ਉਹ ਵੀ ਖਾ ਗਏ, ਕੁਝ ਨਾ ਬਖਸ਼ੇ। ਬੜਾ ਨਿਰਾਸ਼ ਹੋਇਆ ਸੁਦਾਮਾ। ਮਨ ਵਿੱਚ ਚੋਰਦਾ ਜਿਸ ਵੇਲੇ ਘਰ ਵਾਪਸ ਪਰਤਿਆ ਤੇ ਗਲੀ ਵਿੱਚ ਆਇਆ ਤੇ ਕੀ ਡਿੱਠਾ ਵੀ ਜਿੱਥੇ ਉਸਦੀ ਚੁੱਗੀ ਸੀ ਉੱਥੇ ਸੋਨੇ ਦਾ ਮਹਿਲ ਖਲੋਤਾ। ਸਤਿਸੰਗ ਬੋਲੋ ਸ੍ਰੀ ਵਾਹਿਗੁਰੂ। ਕਿਸੇ ਨੂੰ ਪੁੱਛਦਾ ਕਿਉਂ ਬਈ ਇੱਥੇ ਤਾਂ ਸੁਦਾਮੇ ਦੀ ਚੁੱਗੀ ਸੀ। ਆਖਿਆ ਸੁਦਾਮਿਆਂ ਇੱਥੇ ਤੇਰਾ ਹੀ ਮਹਿਲ ਹੈ, ਇਹ ਸੋਨੇ ਦਾ ਮੰਦਿਰ। ਹੈਰਾਨ ਪਿਆ ਹੋਵੇ ਸੁਦਾਮਾ ਵੀ ਇਹ ਕਿਵੇਂ ਬਣ ਗਿਆ ਸੋਨੇ ਦਾ। ਜਾਂ ਅੰਦਰ ਵੜਿਆ, ਘਰ ਵਾਲੀ ਆਈ, ਪੈਰੀ ਮੱਥਾ ਟੇਕਿਆ। ਸੁਦਾਮੇ ਨੇ ਆਖਿਆ ਆ ਸੋਨੇ ਦਾ ਮੰਦਿਰ। ਉਸਤੇ ਵੀ ਨੇਤਰ ਬਾਹਰ ਆਏ ਤੇ ਆਖਦੀ ਹੈ ਸਵਾਮੀ ਮੈਂ ਆਖਿਆ ਸੀ ਨਾ ਇੱਕ ਵਾਰੀ ਭਗਵਾਨ ਕ੍ਰਿਸ਼ਨ ਮਹਾਰਾਜ ਦੇ ਕੋਲ ਜ਼ਰੂਰ ਜਾ, ਸਾਡਾ ਦਲਿੱਦਰ ਕੱਟਿਆ ਜਾਏਗਾ, ਸਾਡੀ ਗਰੀਬੀ ਕੱਟੀ ਜਾਏਗੀ। ਆ ਜੋ ਕੁਝ ਪਏ ਵੇਖਦੇ ਹੋ ਸੋਨੇ ਦਾ ਮੰਦਿਰ, ਅੰਦਰ ਪਦਾਰਥਾਂ ਦਾ ਢੇਰ ਲੱਗਾ ਹੋਇਆ, ਇਹ ਸਭ ਕਿਰਪਾ ਭਗਵਾਨ ਦੀ ਹੈ, ਇਹ ਸਭ ਬਖਸ਼ਿਸ਼ ਉਸ ਦੀ ਹੈ। ਤੱਕੋ ਨਾ ਸੋਨੇ ਦਾ ਮੰਦਿਰ, ਕਰਦੀ ਹਾਲਤ ਨੂੰ ਤੱਕੋ ਨਾ, ਕਿਤਨੇ ਪਦਾਰਥ ਹਨ, ਪਦਾਰਥਾਂ ਦਾ ਢੇਰ ਲੱਗਾ ਹੋਏ। ਤੇ ਹੁਣ ਸੁਦਾਮੇ ਦੇ ਵੀ ਨੇਤਰ ਬਾਹਰ ਆਏ, ਮੈਂ ਮਨ ਵਿੱਚ ਕੀ ਸੋਚਦਾ ਪਿਆ ਸਾਂ ਤੇ ਭਗਵਾਨ ਨੇ ਮੇਰੇ ਨਾਲ ਕੀ ਕੀਤੀ। ਮੈਂ ਕੀ ਜਾਣਦਾ ਸਾਂ ਕਿ ਤੁਹਾਡੀ ਇਤਨੀ ਕਿਰਪਾ ਹੈ ਕਿ ਤੁਸੀਂ ਚਾਹੋ ਤੇ ਇੱਕ ਫੁਰਨੇ ਦੇ ਅੰਦਰ ਇਹ ਸੋਨੇ ਦਾ ਮਹਿਲ ਉਸਾਰ ਸਕਦੇ। ਭਾਈ ਸਾਹਿਬ ਆਖਦੇ ਹਨ ਪੁੱਛੇ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ, ਲੈ ਕੇ ਤੰਦੁਲ ਚੱਬਿਓਂ ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸੰਕੁੰਚ ਪਠਾਏ। ਅੱਜ ਭਗਵਾਨ ਕ੍ਰਿਸ਼ਨ ਮਹਾਰਾਜ ਦੀ ਕਿਰਪਾ ਦਾ ਸਦਕਾ ਸੁਦਾਮੇ ਨੂੰ ਚਾਰ ਪਦਾਰਥਾਂ ਦੀ ਪ੍ਰਾਪਤ ਹੋ ਗਈ। ਜਿਵੇਂ ਬਾਣੀ ਵਿੱਚ ਆਖਿਆ ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਨਾਂ ਕੀ ਸੇਵਾ ਲਾਵੇ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਇਹ ਹੋਮੇ ਛੋਰੇ। ਆਖਿਆ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾਂ ਕੀ ਸਰਣੀ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਸ। ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਬਈ ਪਿਆਰ ਦੇ ਨਾਲ ਮਨ ਕਰਕੇ ਪਰ ਉਪਕਾਰ ਦਾ ਜੀਵਨ ਜੀਵਿਆ, ਉਹਨਾਂ ਨੂੰ ਸਾਈ ਨੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ। ਤੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਆਖਿਆ ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਜਪਾਂ ਤੋਂ ਹੀਣੇ ਤਪਾਂ ਤੋਂ ਹੀਣੇ, ਪਰ ਜਿਨ੍ਹਾਂ ਨੇ ਤੇਰਾ ਨਾਮ

ਉਹਨਾਂ ਦੀ ਹਰ ਥਾਵੇਂ ਰੱਖਿਆ ਕੀਤੀ। ਕਿਸ ਕਿਸ ਨੂੰ ਨਹੀਂ ਤਾਰੇ ਜਿਸ ਉੱਤੇ ਨਜ਼ਰ ਪੈ ਗਈ, ਜੇ ਉਹ ਕੌੜੇ ਰੀਠੇ ਤੇ ਨਜ਼ਰ ਪੈ ਗਈ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਤਾਂ ਉਹ ਮਿੱਠਾ ਹੋ ਗਏ। ਸਾਧ ਸੰਗਤ ਬੋਲੋ ਸ੍ਰੀ ਵਾਹ। ਜਿਵੇਂ ਆਖਿਆ ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ, ਚੋਰ ਮਨ ਹੋਰ ਹੋਏ ਰੋਏ ਕੇ ਪੁਕਾਰਿਆ, ਸੱਜਣ ਦੇ ਨਾਮ ਹੇਠਾਂ ਠੱਗਦਾ ਜਹਾਨ ਸਾਰਾ, ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ, ਹੋਈ ਸ਼ਰਮ ਸਾਰੀ ਸੀ ਜੋ ਵਲੀ ਕੰਧਾਰੀ ਤਾਈ, ਇੱਕ ਹੱਥ ਨਾਲ ਜਾਂ ਪਹਾੜੀ ਨੂੰ ਖਿਲਾਰਿਆ। ਆਖਿਆ ਕਿਹੜੇ ਕਿਹੜੇ ਦੱਸਾਂ, ਕਿਹੜੇ ਕਿਹੜੇ ਦੱਸਾਂ, ਜਿਹੜੇ ਕਿਰਤੀ ਗਰੀਬ ਤਾਰੇ, ਉਵੇਂ ਕਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰੇ, ਜਿਵੇਂ ਉਹਨਾਂ ਨੂੰ ਤਾਰਿਆ, ਪਾਪੀਆਂ ਨੂੰ ਤਾਰਿਆ, ਪਤਤਾਂ ਨੂੰ ਤਾਰਿਆ, ਪਾਮਰਾਂ ਨੂੰ ਤਾਰਿਆ, ਦੁਸ਼ਟਾਂ ਨੂੰ ਤਾਰਿਆ। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਆਓ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਬੇਨਤੀ ਕਰੋ, ਗਰੀਬ ਨਵਾਜ ਜਿਵੇਂ ਉਹਨਾਂ ਨੂੰ ਤਾਰਿਆ, ਅੱਜ ਸਾਡੀ ਵੀ ਬਾਂਹ ਫੜ ਲਓ, ਸਾਡੀ ਵੀ ਰੱਖਿਆ ਕਰੋ। ਇਹ ਸਾਖੀ ਮਹਾਰਾਜ ਜੀ ਕਰਦੇ ਸਨ। ਆਓ ਬਈ ਅਸੀਂ ਵੀ ਅਰਦਾਸ ਕਰੀ, ਪਿਆਰ ਨਾਲ ਕੀਤੀ ਅਰਦਾਸ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ਕੋਈ